ਤੇ ਮੈਂ ਹਾਂ ਜੀ ਤੁਹਾਡਾ ਭਾਈ, ਤੁਹਾਡਾ ਦੋਸਤ, ਤੁਹਾਡਾ ਗੁਲਾਮ, ਤੁਹਾਡਾ ਭਰਾ ਨਹਿਮਤੁਲਾ ਅਰਾਈ, ਨਹਿਮਤੁਲਾ ਅਰਾਈ ਗਿਣ ਕੇ ਆਇਆ ਪ੍ਰੋਗਰਾਮ ਸਰਾਇਕੀ ਖੁਸ਼ਬੂ, ਸਰਾਇਕੀ ਖੁਸ਼ਬੂ ਦੇ ਨਾਲ ਗਿਣ ਕੇ ਆਇਆ ਹੈ ਖਬਰ ਹੈ ਸੰਦਰ ਹੈ ਤੁਹਾਡੀ ਫਰਮਾਇਸ਼ ਦੋਸਤੋ। ਇਹਦੇ ਨਾਲ ਨਾਲ ਅਗਰ ਅੱਲਾਹ ਤਾਲਾ ਸਭ ਕੋ ਖੁਸ਼ੀਆਂ ਦੇਵੇ, ਆਬਾਦ ਰੱਖੇ, ਉਮੀਦ ਰੱਖੇ ਨਾ ਕਿ ਬਿਲਕੁਲ ਸੈੱਟ ਹੋ ਸੋ, ਫਿਟ ਫਾਟ ਹੋ ਸੋ, ਜਿੱਤਾ ਹੋਵੋ ਸ਼ਾਲਾ ਖੈਰ ਹੋਵਨੇ, ਜਿੱਤਾ ਪੇਰ ਹੋਵਨੇ ਉੱਤਾ ਖੈਰ ਹੋਵਨੇ, ਦੁਸ਼ਮਣ ਦਾ ਵਾਰ ਖਤਾ ਹੋਵਨੇ। ਦੋਸਤੋ ਜਿਹੜੇ ਬਿਮਾਰ ਇਨ ਘਰਾਂ 'ਚ ਹਸਪਤਾਲਾਂ 'ਚ ਇਨ, ਰੂਹਾਨੀ ਜਿਸਮਾਨੀ ਅੱਲਾਹ ਤਾਲਾ ਉਹਨਾਂ ਕੋ ਆਪਣੀ ਸਿਹਤ ਦੇ ਦੌਲਤ 'ਚੋਂ ਮਾਲੋ ਮਾਲ ਕਰੇ। ਦੋਸਤੋ ਟਾਕ ਦੇ ਅੰਦਰ ਜਿਹੜੇ ਮੁਸਾਫਿਰ ਹਨ ਉਹਨਾਂ ਕੋ FM ਰੇਡੀਓ 88.4 ਦੇ ਤਰਫੋਂ ਨਹਿਮਤ ਉਲ ਅਰਾਈਨ ਦੇ ਤਰਫੋਂ ਸਤ ਬਿਸਮਿਲਾ, ਸੌ ਬਿਸਮਿਲਾ ਵੈਲਕਮ ਹੈ ਕਹਿਣਾ। ਜਿਹੜੇ ਮੁਸਾਫਿਰ ਛੁੱਟੀ ਪੂਰੀ ਕਰਕੇ ਅਤੇ ਵਹਿੰਦੇ ਪੈਣ ਜਾਂ ਗਏ ਹਨ ਜਾਂ ਵੈਸੇ ਹਨ, ਤਾਂ ਉਹਨਾਂ ਵਾਸਤੇ ਦੁਆ ਹੈ ਕਿ ਅੱਲਾਹ ਤਾਲਾ ਉਹਨਾਂ ਕੋ ਖੈਰ ਖੁਸ਼ੀ ਨਾਲ ਆਪਣੀ ਮੰਜ਼ਿਲ ਤੱਕ ਪਹੁੰਚਾਵੇ। ਦੋਸਤੋ ਜਿਹਨਾਂ ਕੋ ਖੁਸ਼ੀਆਂ ਮਿਲਣ, ਜ਼ਬਰਦਸਤ ਖੁਸ਼ੀਆਂ ਮਿਲਣ, ਕਾਮਯਾਬੀਆਂ ਮਿਲਣ, ਅੱਲਾਹ ਤਾਲਾ ਇਹਨਾਂ ਕੋ ਖੁਸ਼ੀਆਂ ਮੁਬਾਰਕ ਕਰੇ। ਯਾਨੀ ਕਿ ਜੇ ਕੋ ਨੌਕਰੀ ਮਿਲੀ ਹੈ, ਸ਼ਾਦੀ ਥਈ ਹੈ, ਮੰਗਣੀ ਥਈ ਹੈ, ਨਿਕਾਹ ਥੀ ਹੈ, ਜਾਂ ਮਿੱਠੇ ਮਿੱਠੇ ਚੰਦ ਦੇ ਟੁਕੜੇ ਕਹਿੰਦੇ ਗਾਰੀ ਚੰਨ, ਯਾਨੀ ਕਿ ਗੁਲਾਬ ਦੇ ਫੁੱਲ, ਚੰਬੇਲੀ ਮੋਤੀ ਰਬੇਲ ਦੇ ਫੁੱਲ, ਯਾਨੀ ਕਿ ਨਿੱਕੇ ਨਿੱਕੇ ਸੋਹਣੇ ਸੋਹਣੇ ਫਰਿਸ਼ਤੇ ਕਹਿੰਦੇ ਗਾਰੀ ਚੰਨ, ਮਿੱਠੇ ਮਿੱਠੇ ਕਾਕਾ ਯਾ ਕਾਕੀ, ਤਾਂ ਅੱਲਾਹ ਤਾਲਾ ਉਹਨਾਂ ਕੋ ਇਹ ਖੁਸ਼ੀ ਮੁਬਾਰਕ ਕਰੇ ਅਤੇ ਉਮੀਦ ਰੱਖੇ ਨਾ। ਅਤੇ ਮੇਰੀ ਦਿਲ ਦੀ ਇਹ ਦੁਆ ਹੈ ਕਿ ਮਜ਼ੀਦ ਹੀ ਖੁਸ਼ੀ ਹੋਣੇ, ਗਮ ਕਹਿੰਦੇ ਕੋਲ ਨਾ ਆਵੇ, ਕੋਈ ਗਮਗੀਨ ਨਾ ਹੋਵੇ, ਕੋਈ ਉਦਾਸ ਨਾ ਹੋਵੇ, ਕੋਈ ਪਰੇਸ਼ਾਨ ਨਾ ਹੋਵੇ। ਮੇਰੇ ਸੋਹਣੇ ਸਜਣੋ, ਸਾਰਿਆਂ ਵਾਸਤੇ ਦੁਆ ਹੈ ਕਿ ਅੱਲਾਹ ਤਾਲਾ ਸਾਰਾ ਖੁਸ਼ ਖੁਸ਼ ਰੱਖੇ। ਦੋਸਤੋ ਮੇਰੇ ਪ੍ਰੋਗਰਾਮ ਸਰਾਇ ਕੀ ਖੁਸ਼ਬੂ ਖਬਰ ਹੈ ਸੰਦਰਾਂ ਦੇ ਵਿੱਚੋਂ, ਮੈਂ ਨਾਲ ਪਸ਼ਤੋ ਭਰਾ ਹੀ ਮੈਂ ਨਾਲ ਹਿੱਸਲ ਗਿੰਦਨ ਹੀ ਪ੍ਰੋਗਰਾਮ ਦੇ ਵਿੱਚ। ਦੋਸਤਾਨੋ ਤਾਸੋ ਤੁਮ ਅਸਲਾਮ ਵਾਲੇਕੁਮ ਵਾਯਮ ਦਾ ਦੁਆ ਕੁਮ ਕਕੋ ਰੋਸ਼ੀ ਦੀ ਹਸਪਤਾਲੋ ਸ਼ੀ ਤਾਸੋ ਬਿਮਾਰਾਂ ਦੀ ਰੱਬਿਲ ਆਲਮੀਨ ਟੋਲੋ ਤਾਂ ਸ਼ਫਾ ਵਰਕੀ ਉਹ ਅੱਲਾਹ ਤਾਲਾ ਅਕਬਲ ਨਜ਼ਰ 'ਚ ਮੋ ਵਸਾਤਾ, ਆ ਖੁਦਾ ਮੋ ਖੁਸ਼ਹਾਲ ਵਸਾਤਾ, ਖੁਦਾ ਮੋ ਆਬਾਦ ਵਸਾਤਾ। ਦੋਸਤੋ ਪ੍ਰੋਗਰਾਮ ਸਰਾਇਕੀ ਖੁਸ਼ਬੂ ਦੇ ਨਾਲ ਖਬਰ ਹੈ ਸੰਦਰ ਹੈ ਅਤੇ ਮੈਂ ਹਾਂ ਜੀ ਤੁਸਾਡਾ ਨਹਿਮਤੁਲਾ ਅਰਾਈ।

0: ਜੀ ਬਿਲਕੁਲ ਤੁਸੀਂ ਮੇਰੇ ਨਾਲ ਨਾਲ ਰਹੋ, ਤੁਸੀਂ ਫਰਮਾਇਸ਼ ਕਰ ਸਕਦੇ ਹੋ, ਕਿਹੜੀ ਫਰਮਾਇਸ਼ ਹੋਏ ਬਿਲਕੁਲ ਪੂਰੀ ਕਰਨ ਦੀ ਕੋਸ਼ਿਸ਼ ਕਰੇ ਸੂੰ। ਦੋਸਤੋ ਕੱਲ੍ਹ ਆਉਂਦੀ ਪਈ ਦੇਖਣ ਮੇਰਾ ਮਿੱਠਾ ਬਿਰਾ ਕੌਣ ਹੈ, ਦੇਖਣ ਕਿਆ ਕਹਦੇ ਅਤੇ ਕਿਹੜੀ ਫਰਮਾਇਸ਼ ਗਿਣ ਕੇ ਆਇਆ। ਹੈਲੋ, ਅਸਲਾਮ ਵਾਲੇਕੁਮ, ਐਫ ਐਮ ਰੇਡੀਓ ਟਾਂਗ। ਵਾਲੇਕੁਮ ਅਸਲਾਮ, ਐਫ ਐਮ ਰੇਡੀਓ ਟਾਂਗ ਜੀ, ਕੌਣ ਅਤੇ ਕਿਹੜਾ ਮੇਰਾ ਮਿੱਠਾ ਬਿਰਾ? ਸ਼ੇਖ ਉਤਾਰ ਨਸੀਮ ਅਵਾਨ ਦੇ ਮੂਜੋ ਸਟੂਡੀਓ ਹਰ ਸਿੰਗਾਰ ਹੈ। ਅਸਲਾਮ ਵਾਲੇਕੁਮ, ਹਰ ਕਲੈਤਰ ਤਵਾਏ ਮਾ ਸਟੂਡੀਓ ਸ਼ੇ ਅਲਹਮਦੁਲਿਲਾ ਜ਼ਬਰਦਸਤ ਸ਼ੇ ਵਕਤ ਸਾਥ ਜ਼ਿੰਦਗੀ ਦੇ ਸ਼ਦਾ ਜੀ ਨਸੀਮ ਅਵਾਨ ਸਾਹਿਬ
1: ਢੋਲੇ
0: ਦੀ ਮਰਜ਼ੀ। ਠੀਕ ਹੈ ਜੀ, ਚਿੱਟਾ ਚੋਲਾ ਨੀ ਸੀਂਦਾ ਦਰਦੀ, ਢੋਲੇ ਦੀ ਮਰਜ਼ੀ ਸਰੈਕੀ ਦਾ ਕਨਾ ਸ਼ੁਕਰੀਆ। ਵਾਲੇਕੁਮ ਅਸਲਾਮ, ਵਾਲੇਕੁਮ ਅਸਲਾਮ। ਇਹ ਜੀ ਨਸੀਮ ਅਵਾਨ ਹਨ ਅਤੇ ਬੜਾ ਜ਼ਬਰਦਸਤ ਸਾਡੇ ਸਟੂਡੀਓ ਦਾ ਹੀਰੋ ਇੱਕ ਆਖਣ ਆਇਆ ਕਿ ਨਸੀਮ ਅਵਾਨ ਬਹੁਤ ਪੁਰਾਣਾ ਸਾਡਾ ਕਾਲਰ ਹੈ, ਜ਼ਬਰਦਸਤ ਕਾਲਰ ਹੈ, ਬੜੇ ਅੱਛੇ ਗੁਫ਼ਤਗੂ ਦਾ ਮਾਲਕ ਹੈ ਅਤੇ ਬੜੇ ਅੱਛੇ ਲਫ਼ਜ਼ ਸਰੈਕੀ ਕੋ ਪਸੰਦ ਕਰਦਾ ਅਤੇ ਪਸ਼ਤੋ ਤਾਂ ਹੈ ਪਸ਼ਤੋ ਵਾਲਾ, ਲੇਕਿਨ ਸਰੈਕੀ ਕੋ ਪਸੰਦ ਕੀਤਾ। ਨਾਲ ਇਹਨਾਂ ਦੋਸਤ ਜਿਹੜੇ ਬੈਠੇ, ਇਹਨਾਂ ਦੋਸਤਾਂ ਕੋ ਜ਼ਬਰਦਸਤ ਸਲਾਮ ਪੇਸ਼ ਕਰੇਨਾ ਅਤੇ ਦੁਆਈਆਂ ਪੇਸ਼ ਕਰੇਨਾ ਕਿ ਪ੍ਰੋਗਰਾਮ ਸੁਣਦੇ ਪੈਣ। ਦੋਸਤੋ, ਮੁਨੀ ਬੇਗਮ ਦੀ ਆਵਾਜ਼ ਸਾਦਿਕ ਲਾਲਾ ਛੀਨਾ ਨੇ ਆਖ ਆਈ ਕਿ ਸਾਡੀ ਮੇਰੀ ਫਰਮਾਇਸ਼ 'ਤੇ ਮੁਨੀ ਬੇਗਮ ਲਾ ਦਿਓ ਤਾਂ ਆਓ ਰਲ ਕੇ ਸੁਣਦੇ ਹਾਂ ਮੁਨੀ ਬੇਗਮ ਕੋ, ਆਓ ਰਲ ਕੇ ਸੁਣਦੇ ਹਾਂ ਜੀ।

0: ਨਹੀਂ ਬੁਲੈਂਦਾ ਢੋਲੇ ਦੀ ਮਰਜ਼ੀ। FM ਰੇਡੀਓ 88.4 ਅਮਨ ਰੇਡੀਓ ਟਾਂਗ ਦੀ ਆਵਾਜ਼ ਦੇ ਤੇ ਪ੍ਰੋਗਰਾਮ ਸ਼ੁਰੂ ਪਈ ਹੈ ਸਰਾਏ ਕੀ ਖੁਸ਼ਬੂ। ਸਰਾਏ ਕੀ ਖੁਸ਼ਬੂ ਦੇ ਵਿੱਚ ਖਬਰ ਹੈ ਸੰਦਰ ਹੈ ਤਾਸੋ ਫਰਮੈਸ਼ ਹੁਣਾ, ਯਾਨੀ ਕਿ ਤੁਹਾਡੀ ਫਰਮੈਸ਼ ਗਾਲੀਆਂ ਤੇ ਗਾਵਣ ਕਾਲਾਂ ਦੀ ਪੇ ਦੇਖਣ ਮਿੱਠਾ ਵੀਰਾ ਕੌਣ ਹੈ। ਹੈਲੋ, ਅਸਲਾਮ ਅਲੈਕੁਮ। ਜ਼ਬਰਦਸਤ, ਅਲਹਮਦੁਲਿਲਾ, ਸ਼ੁਕਰ ਦਿੱਤਾ ਸ਼ੇਵ ਤਬੀਅਤ ਦੇ ਸ਼ਾਦਾ ਵਕਤ ਸਾਥ ਦੇ ਆਖਪਲ ਨਾਮ ਖੁਰਾ ਤਾਂ ਉਹ ਸ਼ਵਾ ਫੈਜ਼ਾਨ ਤਾ ਤਾਰ ਕਲੈ ਵਾਈ ਮਾ ਸਟੂਡੀਓ ਸ਼ੇ ਅਸਲਾਮ ਅਲੈਕੁਮ ਵਾਈ ਮ ਖੁਦਾ ਦੇ ਜ਼ਮਦੈ ਲਰਾ ਵਾਲੇਕੁਮ ਸਲਾਮ ਅੱਲਾ ਦੇ ਕਦਰ ਮਨ ਕਪਾ ਖੁਦਾ ਗ੍ਰਾਂਡ ਸ਼ੇ ਚਰੰਗਾ ਪ੍ਰੋਗਰਾਮ ਚਰੰਗਾ ਲੱਗੇ ਜੀ ਫੈਜ਼ਾਨਾ ਜਿਗਰਾ ਫੈਜ਼ਾਨਾ ਰਿਸ਼ਤਿਆ ਤਰ ਤੋਂ ਆਏ ਮੱਛ ਦਾ ਪ੍ਰੋਗਰਾਮ ਉਹਨਾਂ ਚੇ ਚੋਰ ਦੀ ਤਾਸੂ ਚੇ ਕਾਲੂ ਨਾ ਕੋ ਦੇ ਤਾਸੂ ਬਾਂਦੇ ਕੁਸ਼ਲ ਹੈ ਦਾ ਖਬਰ ਸਹੀ ਦਾ ਫੈਜ਼ਾਨਾ ਰੱਬ ਦੇ ਖੁਸ਼ਹਾਲ ਕਾ ਅਬਾਸ ਲਕ ਦਾ ਟਕਾ ਜ਼ੇਹਾਂ ਤਰ ਤਕੋਂ ਲਕ ਚਿਤਾ ਮਾਤਾ ਉਕੜਾ ਚਿਦਾ ਕ ਤਾਸ ਮਾਤਾ ਕਾਲੂਨਾ ਨਕਵਲ ਯਾ ਮੁਸ਼ਤਮੋ ਕਾਲੂਨਾ ਨਕਵਲ ਦਾ ਪ੍ਰੋਗਰਾਮ ਬਚਰੰਗਾ ਚਲੇ ਦਾ ਖਾਲੀ ਦਿਵਾਲੋ ਤਾ ਬਬ ਮੁਜਨਾਸ ਵਾ ਖਬਰ ਹੈ ਮਕੋਲੇ ਬਿਆ ਬਲਾੜ ਲੁਕੋਰ ਤਾ ਦਾਸ ਹੁਣ ਕਈ ਲਕ ਦਾ ਪ੍ਰੋਗਰਾਮ ਜ਼ੇ ਦਾਵੇ ਸਰਾ ਤਰ ਤਵਾਇਮ ਚਿਤਾ ਸੋ ਮੀਨਾ ਵਾਲੋ ਸਰਾ ਗ੍ਰਾਨੀ ਅਰਵਦੁਨ ਕੋ ਸਰਾ ਦਾ ਪ੍ਰੋਗਰਾਮ ਉਨਾ ਉਕਸ਼ਲੀ ਵੀ ਜੀ ਜੀ ਆ ਪ੍ਰੋਗਰਾਮ ਸ਼ਿਜ ਦੇ ਚਰ ਵੜੀ ਦੀ ਚ ਫਰਮੈਸ਼ ਯਾ ਚਾਤ ਅਸਲਾਮੁਨਾ
1: ਬਸ ਮਾ ਤਾ ਖੁਬ ਦਾ ਗਾਨਾ ਲਗੇ ਵੈ ਕਿ ਤਦ ਗੁਲ ਪਰੰਗੇ ਗੁਲਵਨਸਤਾ ਪਰੰਗ ਦਾ ਕਦਿਵਨਾ ਦਾ ਲਵੰਗ ਦਾ
0: ਆਵਾਜ਼ ਸ਼ਾ ਦਾ
1: ਆਵਾਜ਼ ਕੋਰਾ ਨਾ ਏਰ ਦਾ ਆਨੇ ਮਤੁਲਾ ਰਹੀ ਸੇ
0: ਜੀ
1: ਦਗਾ ਸੇ ਬਰਸੀ ਮਿਲਾ ਹੋ
0: ਬਿਲਕੁਲ ਕੋਸ਼ਿਸ਼ ਕਉ ਕਾ ਦਾ ਨਸਲ ਮਿਲੇ ਬਿਆ ਮੁਸਤਬਲ ਹਾਂ ਔਰ ਵਸ਼ ਵਾਸ਼ੇ ਦਾ ਸੇ ਨਵੀਚ ਖਾਲੀ ਲਾੜ ਨਸੇ ਬਲ ਰਤ ਵਸ਼ ਵਸ਼ ਕੇ ਦੇਸੀ
1: ਬਲ ਬਦੇ ਦਾਰ ਤ ਲਗੇ ਗੁਲਜ਼ਾਰ ਆਲਮ ਵਾਲਾ ਵਈ ਦਗੇ ਵਾਲਾ ਬਰਤ ਲਗੇ ਜਿਨਾ ਇਕਬਾਲ ਵਾਲਾ
0: ਬਿਲਕੁਲ ਜੀ ਬਿਲਕੁਲ ਬਦਾਮ ਵਲੀ ਕਾਲਾ ਚ ਕੁਮਾ ਯੋ ਤਾਪ ਨਜ਼ਰ ਬੰਦ ਤਾ ਨਾ ਕੁਰਬਾਨ ਔ ਦਾ ਬਤਾ ਤਬ ਡਲੇ ਵੀ ਠੀਕ ਸੋ ਜੀ
1: ਅਬਦੁਲ ਹਾਦੀ ਤੋ ਸਲਾਮ ਦਾ ਹਸਨ ਅਲੀ ਤਰੋ ਵੀ ਤੋ ਸਲਾਮ ਦਾ
0: ਜੀ
1: ਬੰਦੀਵਾਨ ਤਾ ਸਲੀਮ ਕੋ ਕੇ ਖੇਲ ਤਾ
0: ਮਿਹਰਬਾਨੀ ਫੈਜ਼ਾਨਾ, ਵਾਲੇਕੁਮ ਅਸਲਾਮ, ਰੱਬ ਦੇ ਖੁਸ਼ਹਾਲ ਕਾ ਚਾਹ ਚਾਹਤਾ ਦੇ ਸਲਾਮੂਨਾ ਲਜਲ ਉਮੀਦ ਕਹੂਮਾ ਚ ਦੋ ਬਾ ਪ੍ਰੋਗਰਾਮੂਨਾ ਆਰ ਵੀ ਲੱਗਿਆ ਦਾ ਪਰ ਪ੍ਰੋਗਰਾਮ ਸ਼ ਬਦਈ ਹਮ ਨਾਸੀ ਰੇਡੂ ਬ ਦੋ ਲਗਵਲਈ ਅਤਾ ਸਲਾਮੂਨਾ ਬਿਲਕੁਲ ਦੋ ਤਾ ਵਰਸ ਦਲ ਅਲਾਮ ਖੁਸ਼ਹਾਲ ਕਾ ਅਲਾਮ ਆਬਾਦ ਕਾ ਰਜੋ ਚੋ ਗਾਨੇ ਤਰਫ ਤਾ ਲਾੜਸੂ ਬਿਆ ਬਦਾ ਫੈਜ਼ਾਨ ਵਾਲਾ ਬ ਲਗਾਓ ਨਾਜ਼ੀਆ ਇਕਬਾਲ ਵਾਲ ਰਜੋ ਚੋ ਦਨਾ ਮਖਸ਼ ਚਾਹ ਫਰਮੈਸ਼ ਕੜਾਓ ਆਗੇ ਤਾ ਦੇ ਡਲੇ ਦਾ ਗਾਨਾ

0: ਸੋਹਣੇ ਸਾਂਝੋ, ਅਗਰ ਤੁਸੀਂ ਸਾਨੂੰ ਕਾਲ ਕਰਨਾ ਚਾਹੋ ਤਾਂ ਸਾਡਾ ਨੰਬਰ ਹੈ 09-63-511-188, ਅਤੇ ਇਹਦੇ ਉੱਤੇ ਤੁਸੀਂ ਕਾਲ ਕਰਿਆ ਸੋ। ਕਾਲ ਦੇ ਵਿੱਚ ਤੁਹਾਡੀ ਇੱਥੇ ਸਾਰੀ ਗੁਫ਼ਤਗੂ ਰਹਾ ਸੀ, ਅੱਜ ਗੱਪ ਸ਼ੱਪ ਵੀ ਲੈ ਸੂੰ ਅਤੇ ਕੁਝ ਗਾਲ ਮੁਹਾੜ ਵੀ ਕਰਿਆ ਸੂੰ ਕਿ ਜਿਹੜੀ ਗਰਮੀ ਹੈ ਇਹ ਤੁਸੀਂ ਕਿਹੜੇ ਰੰਗ 'ਤੇ ਗੁਜ਼ਰੇ ਦੇਵੇ। ਅਗਰ ਏ ਸੀ ਕੋਨੀ, ਬਿਜਲੀ ਕੋਨੀ, ਤਾਂ ਵੱਧ ਗੁਜ਼ਾਰਾ ਕਿਵੇਂ ਮੁਮਕਿਨ ਹੈ। ਟਾਗ ਦੇ ਵਿੱਚ ਉਵੇਂ ਵੀ ਬੜੀ ਜ਼ਿਆਦਾ ਲੋਡ ਸ਼ੈਡਿੰਗ ਹੈ, 16-16 ਅਤੇ 18-18 ਘੰਟੇ ਜਿਹੜੀ ਬਿਜਲੀ ਹੈ ਇਹ ਗਾਇਬ ਰਹਿ ਪੈਂਦੀ ਹੈ, ਜਿਹਦੀ ਵਜ੍ਹਾ ਕਾਂ ਅਮੂਮਨ ਲੋਕ ਜਿਹੜੇ ਹਨ ਉਹ ਪਰੇਸ਼ਾਨੀ ਦਾ ਸ਼ਿਕਾਰ ਆਉਂਦੇ ਨੇ। ਲੇਕਿਨ ਪਹਿਲੀ ਕਾਲ ਗਿਣ ਗਿਣ ਨੇ ਸਾਕੋਂ ਆਉਂਦੀ ਪਈ ਹੈ, ਕੌਣ ਅਤੇ ਕਿੱਥੋਂ ਜੀ? ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ। ਮੇਰਾ ਖਿਆਲ ਹੈ ਕਾਲ ਡਰਾਪ ਹੀ ਗਈ ਹੈ, ਅਤੇ ਚਲੋ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਉਵੇਂ ਵੀ ਨੈੱਟਵਰਕ ਬੜਾ ਖਰਾਬ ਰਹਿੰਦਾ ਹੈ, ਅਤੇ ਨੈੱਟਵਰਕ ਦੀ ਖਰਾਬੀ ਜਿਹੜੀ ਆਉਂਦੀ ਹੈ ਤਾਂ ਉਹਦੇ ਵਿੱਚ ਵਾਸਤੇ ਯਾਰ ਦੋਸਤ ਜਿਹੜੇ ਆਉਂਦੇ ਨੇ ਜਿਹੜੇ ਗਾਲ ਮੁਹਾੜ ਕਰਦੇ ਪਏ ਆਉਂਦੇ ਨੇ ਉਹਦੇ ਵਿੱਚ ਰਾਬਤਾ ਮੁਮਕਿਨ ਨਹੀਂ। ਅਤੇ ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ ਸਵਾਰੀ, ਅਸਲਾਮ ਵਾਲੇਕੁਮ ਤੇ ਕੋ ਸਪੈਸ਼ਲ ਦੁਆ ਸਲਾਮ ਦੇ ਤੌਲਾ ਬਿਰਾ ਕਿੰਤੇ ਪਿਟਾ ਵਦਾਵੇਂ ਕਿ ਅਸਾ ਕੋ ਛੋੜ ਦਿੱਤਾ ਵੀ
0: ਅੱਲਾ ਮਾਨ ਦੇਵੇ ਯਾਰਾ, ਜੋ ਅਸਾ ਛੋੜੂ ਇੱਕ ਬੈ ਕੋ ਬਾ ਨਖੇੜੇ ਥੀ ਵੈਨ ਉਹਨਾਂ ਕਦਾ ਕਦਾ ਕੋਈ ਕੰਮ ਕਾਰ ਹੋਣ ਨੇ, ਕੋਈ ਬਿਮਾਰ ਹੋਣ ਨੇ, ਕੋਈ ਜ਼ਰੂਰੀ ਬੈ ਧੰਦੇ ਪਸਾਰੇ ਹੋਣ
1: ਨੇ ਮੋਟੇ ਸੀ ਅਤੇ
0: ਅਲਹਮਦੁਲਿਲਾ। ਪਹਿਲੇ ਤਾਂ ਆਪਣਾ ਸੋਹਣਾ ਤਾਰੋਫ ਇਲਾਕੇ ਦਾ ਨਾਂ ਦੱਸੇ ਸੋਚਾ।
1: ਨਹੀਂ
0: ਤੁਹਾਨੂੰ ਪਾਣੀ ਕਿਨੂੰ ਆਉਂਦਾ ਉਵੇਂ ਟਾਕ ਦਾ ਪਾਣੀ ਦਾ ਏਡਾ ਆਉਂਦਾ ਤਾਂ ਨੀ
1: ਨਹੀਂ
0: ਸਾਰਾ ਬਸ ਖਾਲੀ ਬੋਰਾਂ ਦਾ ਪਾਣੀ ਪਾਣੀ ਹੈ ਸਹੀ ਤੁਹਾਡੋ
1: ਤਕਰੀਬਨ 55-60 ਫੁੱਟ ਇਵੇਂ ਪਾਣੀ ਹੈ।
0: ਅੱਛਾ ਮਾਸ਼ਾਅੱਲਾ ਮਾਸ਼ਾਅੱਲਾ,
1: ਚੰਗਾ ਠੰਡਾ ਹੈ, ਚੰਗਾ ਇਵੇਂ ਮਿੱਠਾ ਹੈ।
0: ਵਾ ਤਾਂ ਤੁਹਾਡੋ ਮਜ਼ੇ ਦੀ ਗੱਲ ਹੈ ਨਾ, ਜੋ ਸਹੀ ਇਹ ਮਸਲਾ ਤਾਂ ਕੋਨੀ।
1: ਨਹੀਂ ਨਹੀਂ ਅਲਹਮਦੁਲਿਲਾ ਪਾਣੀ ਦਾ ਮਸਲਾ ਕੋਨੀ, ਹੁਣ ਬੋਰ ਮੋਰ ਨਿਕਤੇ ਨੇ ਉਹ ਘਰਾਂ ਨੂੰ ਲੰਕੇ ਉਹ ਦੇਣੇ ਪੈਣ ਇਨਸ਼ਾਅੱਲਾ, ਤਕਰੀਬਨ 10-15 ਦੀ ਵਾਰ ਕੋਲ ਉਹ ਲੈਣਾ ਬਣਵਾਏ ਸਨ।
0: ਅੱਛਾ ਅੱਛਾ ਅੱਛਾ, ਚਲੋ ਅੱਲਾ ਸੋਹਣਾ ਕਰਮ ਕਰੇ। ਤੇ ਬਾਕੀ ਕਿਵੇਂ ਸਹੀ ਇਲਾਕਾ ਚੰਗਾ?
1: ਅਲਹਮਦੁਲਿਲਾ ਤੈ ਕੋ ਸਪੈਸ਼ਲ ਦੁਆ ਸਲਾਮ ਦੇ, ਜਿਹੜਾ ਸਾਰਾ ਪ੍ਰੋਗਰਾਮ ਸੁਣਦੇ ਪੈਣ ਸਾਰਿਆਂ ਕੋ ਦੁਆ ਸਲਾਮ ਦੇਨੇ।
0: ਮਾਸ਼ਾਅੱਲਾ ਮਾਸ਼ਾਅੱਲਾ, ਤੁਹਾਡਾ ਸਲਾਮ ਦੁਆ ਪਹੁੰਚ ਗਿਆ ਤੇ ਕੋਈ
1: ਬਠਰੀ ਦੇ ਵਿੱਚ ਸਪੈਸ਼ਲ ਆ ਸਾਰਾ ਇੱਕ ਬਿਰਾ ਹੈ ਬਾਬਾ ਉਰਫ ਅਬਦੁਲ ਰਹਿਮਾਨ ਨੂੰ ਦੋ ਸਪੈਸ਼ਲ ਸਲਾਮ ਹੈ।
0: ਓਕੇ ਧੀਆ ਜੀ, ਓਕੇ ਧੀਆ, ਕੋਈ ਗੱਲ ਫਰ ਵੈਸ ਸਾਰੇ ਨਾਲ ਸਾਈ ਗਰਾ ਬੁੱਢਾ ਤੂੰ ਹਨ ਤੇ ਹੁਣ ਦੇਖਾਂ ਅਗਲੇ ਲਾਈਵ ਦੇ ਉੱਤੇ ਸਾਡੇ ਨਾਲ ਕੌਣ ਦੇ ਕਿਤੋਂ ਜੀ। ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ, ਅਤੋਲਾ ਬਲੋਚ ਖਰੀਅਤ ਹੈ?
0: ਅਲਹਮਦੁਲਿਲਾ ਮਿੱਠਾ ਵੀਰਾ, ਕੀ ਹਾਲ ਆ ਵਾਲਿਨ?
2: ਸ਼ੁਕਰ ਅਲਹਮਦੁਲਿਲਾ, ਲੋਕਾ ਗਾਇਬ ਹੈ ਵੀਰਾ, ਕੋਈ ਪਤਾ ਨਹੀਂ ਬਹੁਤ ਸਾਰਾ ਟਾਈਮ ਸੀ ਕਿ ਤੇਰਾ ਪ੍ਰੋਗਰਾਮ ਸਰੇ ਕੀ ਦੇ ਕੇ ਦੂ ਤੀਨਾਂ ਨੂੰ ਇੱਕੋ ਤੇ ਉਸੇ ਦਾ ਜੋਸ਼ ਵੀਰਾ ਤੁਹਾਡੇ ਪ੍ਰੋਗਰਾਮ ਤੋਂ ਕੋਲ ਆ ਤੈ ਨਹੀਂ ਛਿਟ ਗਏ।
0: ਵਾਸ ਯਾਰਾ ਬਿਲਕੁਲ, ਸਾਰੀਆਂ ਕੁਝ ਸੁਸਤੀਆਂ ਕੋਤਾਹੀਆਂ ਹਨ ਜਿਹਦੀ ਵਜ੍ਹਾ ਕਾਰਨ ਸ਼ਿਰਕਤ ਨਾ ਸੇ ਕਰ ਸਕਦੇ, ਤੇ ਹੁਣ ਇਨਸ਼ਾਅੱਲਾ ਪ੍ਰੋਗਰਾਮ ਸ਼ਮੂਲੀਅਤ ਰਾ ਸੀ। ਅਲਹਮਦੁਲਿਲਾ, ਪਹਿਲੇ ਤਾਂ ਸਾਰੇ ਸੁਣਨ ਨਾਲ ਦੱਸੇ ਸੋ ਜੋ ਮਿੱਠਾ ਵੀਰਾ ਕਿੱਥੋਂ ਗੱਲ ਕਰ ਰਹੇ ਨੇ?
2: ਸਲੀਮ ਬਲੋਚ
0: ਸਲੀਮ ਬਲੋਚ ਗਰਾ ਸ਼ਹਿਬਾਜ਼ ਸ਼ਹਿਬਾਜ਼ ਬਿਲਕੁਲ। ਅੱਛਾ ਕਿਵੇਂ ਸਹੀ? ਇੱਕ ਤਾਂ ਪਹਿਲੇ ਖੁਸ਼ੀ ਦੀ ਗੱਲ ਹੈ ਤੁਹਾਡੇ ਰੋਡ ਬਣਦੇ ਪੈਣ।
2: ਜੀ ਜੀ ਜੀ ਅਲਹਮਦੁਲਿਲਾ, ਤਬਾ ਤਿਆਰ ਸੀ ਰੋਡ ਦੀ ਬਰਾਬਰੀ ਕਰੇ ਨੇ ਪੈਣ।
0: ਅੱਛਾ ਕਿਵੇਂ ਕੰਮ ਮਯਾਰ, ਕਿਵੇਂ ਕੋਈ ਗੁਜ਼ਾਰਾ ਕਰੇਂਦਾ ਪਏ?
2: ਅਲਹਮਦੁਲਿਲਾ ਸ਼ੁਕਰ ਰਿਟਾਇਰ ਕੀਨਾ ਪਏ ਬਾ, ਬਾਈਪਾਸ ਦੇ ਚਾਂਸ ਇਨ ਬਾਈਪਾਸ ਲਿਖਦਾ ਹੈ।
0: ਹਾਂ ਬਿਲਕੁਲ, ਉਹ ਦੇ ਦੇ ਸੁਣਦੇ ਪਏ ਉਹਨੇ ਜੋ ਕੋਈ ਸ਼ਹਿਰ ਦੀ ਕਮੇਟੀ ਬੈਠੀ ਹੈ ਤੇ ਮੀਟਿੰਗ ਇਕੱਠੀ ਥਈ ਹੈ। ਨਹੀਂ ਚੰਗੀ ਗੱਲ ਹੈ, ਜਿਹੜੇ ਮੁਸ਼ਤਰਕਾ ਫੈਸਲੇ ਥੀ ਵੰਜਣ ਸ਼ਹਿਰ ਦੇ ਬਿਹਤਰ ਹੁੰਦੇ ਨੇ।
2: ਜੀ ਹਾਂ, ਇਹ ਰੋਡ ਬਾਈਪਾਸ ਆ ਗਿਆ, ਬੜਾ ਮਜ਼ਾ ਕਰ ਰਿਹਾ ਸੀ, ਸਾਰੇ ਲੋਕਾਂ ਵਾਸਤੇ ਸਹੂਲਤ ਬਣ ਰਹੀ ਸੀ।
0: ਅਜੇ ਕਿਹੜੇ ਪਾਸੋਂ ਵੱਧ ਗੁਜ਼ਰ ਸੀ, ਉਹ ਪਰਲੇ ਸਕੂਲ ਵਾਲੇ ਪਾਸੋਂ ਜਾਂ ਇਹਨੂੰ ਇਹ ਕੁਰਈ ਵਾਲੇ ਪਾਸੋਂ?
2: ਇਹ ਮੈਂ ਆਪ ਕੁਰਈ ਦਾ ਸਾਹਿਬ, ਪਰ ਕੋਈ ਲੋਕ ਆ ਗਏ ਨੇ ਹੇਟੂ ਵੰਜੇ ਤੇ ਕੋਈ ਦਿਨ ਕੁਰਈ ਦੇ ਪਾਸੋਂ ਆਏ, ਤਕਰੀਬਨ ਆਸੀ ਕੁਰਈ ਦੇ ਉੱਤੇ ਹੀ ਨੇ।
0: ਅੱਛਾ ਮਾਸ਼ਾਅੱਲਾ, ਇਹਦੇ ਨਾਲ ਤਾਂ ਕਾਫੀ ਆਬਾਦੀ ਜਿਹੜੀ ਹੈ ਉਹ ਮੁਸਤਫੀਦ ਥੀ ਸੀ। ਖੂਬਸੂਰਤ ਪ੍ਰੋਗਰਾਮ ਤਰਤੀਬ ਦਿੱਤਾ ਅਲਹਮਦੁਲਿਲਾ। ਕਿਆ ਪੈਗਾਮ ਲੈ ਸੋ, ਕਿਆ ਸੁਣਨਾ ਚਾਹੋ, ਕਿਆ ਕੋਈ ਗੱਲ تے کو کرنی ہو نے
2: بس سارے سنا لا دعا سلام دینے کوئی مزار گانا لگایا چا
0: کوئی فرمائش کرایا چا
2: جی او بلوچ ظالم آویں
0: ہاں منصور ملنگی دا بڑی محبت ہے جی سائیں بہو کال کرن دا بہت شکریہ میٹھا بیرا اوکے اوکے اوکے وعلیکم السلام سارے نال سلیم بلوچن گرا شہباز تو

0: அல்லாஹூ அல்லாஹூ அல்லாஹூ. அஸ்ஸலாமு அலைக்கும்.
1: வஅலைக்கும் அஸ்ஸலாம். மஸ்தலா கான்
0: சை குஷாம்தீத் புரோகிராமேஜ். ஜிஜி ஆவாஸ் ஆதி பை சை கோன் கால் கரேந்த பேவே மேரா ख्याल கால் ட்ராப் தி கய சிக்னல் ட்ராப் தி கயான் தே சை ਕੋਸ਼ਿਸ਼ ਰਹਿੰਦੀ ਹੈ ਇਨਸਾਨ ਦੀ ਕਿ ਇੱਕ ਹਫ਼ਤੇ ਦਾ ਵਿੱਚ ਵਕਫਾ ਆਉਂਦਾ ਕਿ ਯਾਰ ਦੋਸਤ ਦੇ ਨਾਲ ਗੱਲ ਕਰੂੰ ਛਾ ਕੋਈ ਮਿੱਠੀ ਗੁਫ਼ਤਗੂ ਥੀ ਵਾਂਗੇ ਤੁਹਾਕੂ ਲੋਕ ਹਜ਼ਾਰਾਂ ਸੁਣਦੇ ਪਏ ਆਉਂਦੇ ਨੇ ਸਹੀ ਸਾਡੇ ਐਫ ਐਮ ਰੇਡੀਓ ਦੇ ਨਾਲ ਔਰ ਹਜ਼ਾਰਾਂ ਲੋਕ ਘਰਾਂ ਦੇ ਵਿੱਚ ਮਸਤੂਰਾਤ ਵੀ ਸੁਣਦੀਆਂ ਹਨ ਖਵਾਤੀਨ ਵੀ ਸੁਣਦੀਆਂ ਹਨ ਸਾਰੀਆਂ ਮਾਵਾਂ ਬਹਿਣੀਆਂ ਵੀ ਪ੍ਰੋਗਰਾਮ ਸੁਣਦੀਆਂ ਪਈਆਂ ਹੁੰਦੀਆਂ ਅਤੇ ਉਹਨਾਂ ਕੋਲ ਤਾਂਘ ਆਉਂਦੀ ਹੈ ਜੋ ਕੋਈ ਮੈਂ ਮਿੱਠੀ ਗੱਲ ਹੋਵੇ ਜਿਹੜੀ ਚੰਗੀ ਗੱਲ ਹੋਵੇ ਜਿਹੜੀ ਸੋਹਣੀ ਗੱਲ ਹੋਵੇ ਫਾਇਦੇ ਦੀ ਗੱਲ ਹੋਵੇ ਤਾਂ ਉਹ ਜ਼ਰੂਰ ਕੀਤੀ ਕਰੋ ਤੁਸੀਂ ਸਮਝਦੇ ਵੇ ਜੋ ਉਹ ਗੱਲ ਦੇ ਨਾਲ ਮੁਆਸ਼ਰੇ ਦੀ ਤਸਹੀ ਥੀ ਸਕਦੀ ਹੈ ਤਾਂ ਦੇਖਾਂ ਅਗਲੇ ਦੇਖਦੇ ਹਾਂ ਜੇ ਕੌਣ ਕੀ ਕਿਤੋਂ। ਅਸਲਾਮ ਵਾਲੇਕੁਮ ਜੀ।
1: ਅਸਲਾਮ ਵਾਲੇਕੁਮ ਬਲੋਸਾਨ ਸਾਹਿਬ।
0: ਵਾਲੇਕੁਮ ਅਸਲਾਮ ਲਾਲਾ,
1: ਕੀ ਹਾਲ ਹੈ ਖਾਨ ਸਾਹਿਬ?
0: ਅਲਹਮਦੁਲਿਲਾ, ਮੇਰਾ ਖਿਆਲ ਹੈ ਕੋਈ ਸਿਦਕੀ ਦੀ ਪੱਟੀ ਹੈ।
1: ਜੀ ਹਾਂ ਜੀ ਹਾਂ, ਗਰਾ ਨੌਰੰਗ ਦੀਵਾਨਾ ਸਾਹਿਬ।
0: ਹਾਏ ਹਾਏ ਦੀਵਾਨਾ। ਅੱਛਾ, ਮੇਰੇ ਇੱਕ ਭਤਰੀਜੇ ਦਾ ਨਾਮ ਵੀ ਇਹ ਵੀ ਨਾਮ ਦੀਵਾਨ ਹੈਦਰ।
1: ਮਾਸ਼ਾਅੱਲਾ ਮਾਸ਼ਾਅੱਲਾ।
0: ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ। ਤੇ ਤੁਸਾਂ ਦਾ ਅੱਛਾ ਓਰੀਜਨਲ ਨਾਂ ਕੌਣ ਹੈ ਦੀਵਾਨਾ ਸਾਹਿਬ?
1: ਮੁਹੰਮਦ ਰਮਜ਼ਾਨ।
0: ਮੇਰਾ ਖਿਆਲ ਹੈ ਅੱਜ ਤਾਈਂ ਤੱਕ ਕਿ ਰੇਡੀਓ 'ਚ ਪਤਾ ਨਾ ਕਿਦੋ ਜੋ ਤੁਹਾਡਾ ਓਰੀਜਨਲ ਨਾਂ ਕੀ ਹੈ।
1: ਮੁਸਾਫਿਰ
0: ਜੋ ਹੈ। ਅੱਛਾ, ਕਿਆ ਸਮਝਦਾ? ਸਾਵਣ ਦੀ ਹਵਾ ਬਦਲਦੀ ਪਈ ਹੈ।
1: ਪਾਣੀ
0: ਦਾ ਮਸਲਾ ਹੀ ਹੱਲ ਥੀ ਹੈ ਕਿ ਨਾ? ਕਿਆ ਪੈਗਾਮ ਦੇ ਸੋ ਸੁਣਨ ਵਾਲਾ ਕੋਈ ਦੁਆ ਸਲਾਮ? ਬਹੁ ਮੁਹਬਤਾ ਜੀ, ਬਹੁ ਮੁਹਬਤਾ ਕਾਲ ਕਰਨ ਦਾ, ਬਹੁ ਸ਼ੁਕਰੀਆ। ਮਿੱਠਾ ਬਿਰਾ ਮਿੱਠੇ ਬਿਰਾ ਦੀ ਗੁਫ਼ਤਗੂ ਜਿਹੜੀ ਹੈ ਉਹ ਤੁਸੀਂ ਸੁਣੀਏ। ਜੈ ਗੁਆਦੈਨ ਰਮਜ਼ਾਨ ਦੀਵਾਨਾ ਸਾਹਿਬ।

0: ਬਹੁ ਔਖੇ ਹੁੰਦੇ ਸਦਮੇ ਜੁਦਾਈ ਵਾਲੇ ਬਲੋਚਾ ਜ਼ਾਲਮਾ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਅਤੌਲਾ ਬਲੋਚ ਸਲੀਮ ਕਟੀ ਖੇਲ ਦਰ ਸਰਪਲੇ ਅੰਦਾ।
0: ਓਹੋ ਕਟੀ ਖੇਲ ਸਾਹਿਬ ਸਲਾਮੋਨਾ ਦਰ ਤਵ ਆਇਓ।
1: ਕਰਾਇਆ ਤਬੀਅਤ ਕੀ ਅਸਦਾ?
0: ਅਲਹਮਦੁਲਿਲਾ ਤਾਸੂ ਰੋਰ ਜਾਨ ਸ਼ਯੋ।
1: ਯਾਰ ਦੇਰ ਸੇ ਸ਼ੁਕਰ ਦਾ ਬਸ ਬੁਢੀ ਕਲਬਾਂ ਦੇ ਨਾਸ ਹੋ।
0: ਆ ਹਾਂ
1: ਮਲਾ ਦੁਕਾਨਦਾਰ ਦਰ ਸਰਾ ਗੋਲ ਬਰਾਮਦਾ ਬਲ ਨਿਆਜ਼ੋ ਹਕੂਮਤ ਮਸੂਦ ਦਰ ਸਰਾ।
0: ਅੱਛਾ ਮਾਸ਼ਾਅੱਲਾ ਬਿਆ ਖੋਦੇ ਸ਼ੋਗਲ ਜੋੜ ਕੜਾਇ ਦਾਏ।
1: ਵਾਹ
0: ਵਾਹ ਵਾਹ ਵਾਹ ਵਾਹ ਵਾਹ
1: ਹਾਂ ਖਬਰਦਾਰ ਜਦੋਂ ਚੋਰੋ ਗਰਮੀ ਜੇ ਖੋਬ ਸਿਕ ਤੇ ਚੇਰੇ ਵੇ ਜਿਲਾ ਬਾਂਦੀ ਸੀ ਰੇ ਜਾ ਸਭ ਸਹੀ ਕਾਰ ਕਈ ਨਾ ਬਿਜਲੇ ਮਸਤਾਨਾ।
0: ਬਸ ਦਾ ਖੋਬ ਯਾ ਕੁਦਰਤ ਨਿਜ਼ਾਮੋ ਨਾ ਦੇ ਨਾ ਬਦਲਾ ਵਾਲਾ ਇਸੇ ਜ਼ਾ ਨਾ ਬਦਲਾ ਵਾਲਾ ਇਸਾ।
1: ਹਾਂ ਬਸ ਨਾ ਸੇਰ ਸਰ ਨਿਆ ਜੋ ਮਸੂਦ ਕਰ ਨਾ ਸੇਰ ਰੋ ਸ ਪ੍ਰੋਗਰਾਮ ਰੋ ਅਸਾ ਖਾਨ ਮਜ਼ਾ ਗਜੂਰੇ ਰ ਸਲ ਵਾਲੇ ਸਡੇ ਰ ਗਜੂਰੇ ਮੂ ਖੜੇ
0: ਦਾ ਕਿ ਮੈਂ ਇਲਾਕੇ ਵਾਲ ਕਜੂਰੇ ਵੇ ਦਾ ਤਾਸ ਅਖਪਲ ਦਾ ਬੂਡੇ ਦਾ ਬੱਕਲ ਹੈ ਵਾਲ।
1: ਮੁਹਬਤ ملازم دکاندار دا نعمت اللہ رہی دا نعمت اللہ سیال دا صادق علی چین دا اور سرج حکومت دا

ਦੋਸਤੀ ਨੇਮਤੁੱਲਾ ਸਿਆਲ, ਰਮਜ਼ਾਨ ਸਿਆਲ, ਉਸਮਾਨ ਸਿਆਲ ਅਤੇ ਇਹ ਗਾਣੇ ਦੀ ਫਰਮਾਇਸ਼ ਕੀਤੀ ਨੇ ਗਾਣਾ ਇਹ ਸਈ ਅਤੌਲਾ ਇਸਾ ਖੇਲਵੀ ਦੀ ਆਵਾਜ਼ ਦੇ ਵਿੱਚ ਕਿ ਕੋਈ ਹੋਵੇ ਹਾ ਜਿਹੜਾ ਆਖੇ ਹਾਂ ਘਰ ਸ਼ਾਮ ਕੋ ਜਲਦੀ ਆਇਆ ਕਰ, ਤੇਰੇ ਨਾਲ ਦੇ ਸਿੰਘ ਦੇਖ ਤਾਂ ਸਹੀ ਕੋਈ ਤਾਰੇ ਤਰੋੜ ਅਸਮਾਨ ਨੂੰ ਹੈ, ਕੋਈ ਚੰਦ ਦੀਆਂ ਸੈਰਾਂ ਕਰ ਆਇਆ, ਕੋਈ ਰੋਹ ਦੀ ਚੋਟੀ ਚੁੰਮ ਆਇਆ, ਕੋਈ ਕੈਦ ਹਵਾ ਕੋ ਕੀਤੀ ਪੈ, ਤੇਰੇ ਨਾਲ ਦੇ ਸਿੰਘ ਆਖ ਕਰੀ ਕਬੜੀ ਜੇ ਹਾ, ਕੋਈ ਹੋਵੇ ਹਾ ਜਿਹੜਾ ਆਖੇ ਹਾ ਤੇਰੀ ਰਾਤ ਵੀ ਰੋਟੀ ਠਰ ਗਈ ਏ, ਮਖਮੂਰ ਜ਼ਮਾਨਾ ਠੀਕ ਨੀਵੀ ਘਰ ਸ਼ਾਮ ਕੋ ਜਲਦੀ ਆਇਆ ਕਰ, ਕੋਈ ਹੋਵੇ ਹਾ ਜਿਹੜਾ ਆਖੇ ਹਾ ਤੂੰ ਇਤਲੀ ਸਿਗਰਟ ਕਿਉਂ ਪੀਨਾ, ਤੇਰਾ ਚਿਹਰਾ ਪੀਲਾ ਕਿਉਂ ਥੀ ਗਏ, ਵੰਝ ਘਰ ਦੋ ਵੰਝ ਮੈਂ ਲਿਆਂਦਿਆਂ ਤਈਂ ਤੈਂ ਘਰ ਚੋਂ ਬੈਰ ਨਿਕਲਣਾ ਨਹੀਂ, ਕੋਈ ਹੋਵੇ ਹਾ ਜਿਹੜਾ ਆਖੇ ਹਾ ਤੇਰੀ ਰਾਤ ਵੀ ਰੋਟੀ ਠਰ ਗਈ ਏ, ਮਖਮੂਰ ਜ਼ਮਾਨਾ ਠੀਕ ਨੀਵੀ ਘਰ ਸ਼ਾਮ ਕੋ ਜਲਦੀ ਆਇਆ ਕਰ, ਮੈਂ ਕੋ ਬਾਬਾ ਜਹਿਸਾਸ ਥੀ ਹੈ, ਕੋਈ ਹੋਵੇ ਹਾ ਜਿਹੜਾ ਆਖੇ ਹਾ, ਕੋਈ ਹੋਵੇ ਹਾ ਜਿਹੜਾ ਆਖੇ ਹਾ।

0: ਸਹੀ ਦੇਗਾ ਸਰ ਨਾਲ ਕੌਣ ਦੇ ਕਿੱਥੋਂ ਹੀ ਕਾਲ ਕਰ ਗਏ ਜੀ? ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ ਵਰਹਮਤੁਲਾਹਿ ਵਬਰਕਾਤੁਹੁ।
0: ਮੇਰਾ ਵੀਰਾ ਖੁਸ਼ ਆਮਦੀਦ ਪ੍ਰੋਗਰਾਮ ਵਿੱਚ। ਅਲਹਮਦੁਲਿਲਾ ਸਹੀ, ਸੋਹਣਾ ਨਾ ਇਲਾਕੇ ਦਾ ਦੱਸੇ ਸੋ ਸਾਕੂ। ਅਬਦੁਲ ਹਾਦੀ ਗਰਾ ਸ਼ਬਾਜ, ਪਹਿਲੇ ਵੀ ਤੁਹਾਡੇ ਕਾਲ ਆਈ ਹੈ ਸਲੀਮ ਬਲੋਸ਼ ਆਈ ਕੋਈ
1: ਜੀ ਉਹ ਬੈਠ ਛੱਡਦਾ ਸੀ।
0: ਅੱਛਾ ਸ਼ਹਿਬਾਜ਼ ਕੁਲਾਚੀ ਸ਼ਹਿਬਾਜ਼
1: ਬੜੀ
0: ਮਿਹਰਬਾਨੀ ਜੋ ਤੁਸੀਂ ਸਾਰੇ ਪ੍ਰੋਗਰਾਮ ਕੋ ਪਸੰਦ ਕਰ। ਨਾਲੇ ਕੌਣ ਕੌਣ ਵਧਾਈ?
1: ਚਲੋ
0: ਅਲਾ ਸੋਹਣਾ ਕਰਮ ਕਰੇ ਤੇ ਕੀ ਆਖਣਾ ਚਾਹੀਂ ਜਰਾ ਪ੍ਰੋਗਰਾਮ ਸੁਣੀ ਦਾ ਪਿਆ ਕਿਵੇਂ ਠੀਕ ਹੈ ਕੇ ਕੋਈ ਇਹਦੇ ਚ ਕਮੀ ਬੇਸ਼ੀ ਆਉਂਦੀ ਹੈ?
1: ਜਜ਼ਾਕ ਅੱਲਾ
0: ਬੜੀ ਮੁਹੱਬਤ ਹੈ ਤੁਹਾਡੀ ਦੇ। ਕਿਆ ਸੁਣਨਾ ਪਸੰਦ ਕਰੇ ਸੋ? ਜੀ ਜੀ ਜ਼ਰੂਰ। ਸਾਰਾ ਕੁਝ ਸਲਾਮ ਥੀ ਗਿਆ ਜੀ।
1: ਵਾਲੇਕੁਮ ਸਲਾਮ।
0: ਓਕੇ ਓਕੇ ਓਕੇ।

0: ਅਤੌਲਾ ਸਖੇਲਵੀ ਦੇ ਡੋੜੇ ਤੁਸੀਂ ਸੁਣਦੇ ਪਏ ਵੇ ਸਹੀ ਅਤੇ ਸ਼ਾਹਕਾਰ ਜ਼ਮਾਨਾ ਹਾ ਭਰਪੂਰ ਸ਼ਾਇਰੀ ਆ ਪੁਖਤਾ ਸ਼ਾਇਰੀ ਆ ਇੱਕ ਵਜ਼ਨ ਆਉਂਦਾ ਇੱਕ ਪੈਗਾਮ ਆਉਂਦਾ ਸ਼ਾਇਰੀ ਦੇ ਵਿੱਚ ਔਰ ਜਿਹੜੇ ਉਹ ਸ਼ਾਇਰੀ ਕੋ ਇੱਕ ਤਰੰਨੁਮ ਮਿਲਿਆ ਇੱਕ ਢੋਲ ਮਿਲਿਆ ਸਾਜ਼ ਮਿਲਿਆ ਸੁਰ ਮਿਲਿਆ ਤਾਲ ਮਿਲਿਆ ਇਹ ਅਮਰ ਥੀ ਵਹਿੰਦੀ ਹੈ ਸਹੀ ਅੱਜ ਵੀ ਕੋਈ 70-80 ਦੀ ਦਹਾਈਆਂ ਦੇ ਇਹ ਗਾਣੇ ਅੱਜ ਵੀ ਸੁਣੇ ਵਹਿੰਦੇ ਨੇ ਔਰ ਅੱਜ ਵੀ ਕਿਤੇ ਟਕਟਰ ਦੇ ਉੱਤੇ ਪਰਲੇ ਪਾਸੋਂ ਆਵਾਜ਼ ਆ ਵਣੇ ਕੋਈ ਹਲ ਮਰੇ ਦਾ ਟਰੈਕਟਰ ਹੋਵੇ ਕੋਈ ਥਰੈਸ਼ਰ ਚੱਲਦਾ ਹੋਵੇ ਜਾਂ ਉਹਦੇ ਨਾਲ ਨਾਲ ਕੋਈ ਵੀ ਐਵੇਂ ਵਰਤ ਵਰਤੇ ਬਾਥੀ ਦਾ ਵਾਧਾ ਹੋਵੇ ਕੋਈ ਲਹਿ ਵਾਂਦਾ ਹੋਵੇ ਤਾਂ ਇੱਕ ਦਫ਼ਾ ਵਾਲਾ ਦਿਲ ਉਹਨਾਂ ਡੋੜਾਂ ਤੋਂ ਵਹਿੰਦਾ ਔਰ ਇਹ ਜ਼ਮਾਨਾ ਹਾ ਜਦਾਂ ਅਤੌਲਾ ਸਖੇਲ ਵੀ ਹੁੰਦਾ ਹਾ ਜਦਾਂ ਮਨਸੂਰ ਅਲੀ ਮਲੰਗੀ ਆਉਂਦਾ ਹਾ ਜਦਾਂ ਅਲਾ ਦਿੱਤਾ ਹੁੰਦਾ ਹਾ ਜਦਾਂ ਅਲਾ ਬਖਸ਼ ਡਾਡੀਆ ਆਉਂਦਾ ਔਰ ਇਹ ਜ਼ਮਾਨਾ ਸ਼ਾਹਕਾਰ ਜ਼ਮਾਨਾ ਹਾ ਮੁਹੱਬਤ ਦਾ ਜ਼ਮਾਨਾ ਹਾ ਪਿਆਰ ਦਾ ਜ਼ਮਾਨਾ ਔਰ ਅੱਜ ਵੀ ਅਤੌਲਾ ਸਖੇਲ ਵੀ ਦੇ ਜਿਹੜੇ ਡੋੜੇ ਵਜਨ ਤਾਂ ਜਿਹੜੇ ਸਾਰੇ ਛੇੜੂ ਬਿਹਰਾ ਹਨ ਉਹ ਤਰੰਨਮ ਦੇ ਵਿੱਚ ਜ਼ਰੂਰ ਉਵੇਂ ਹੀ ਰਾਂਦੇ ਹਨ ਦੇਖਾ ਦੇਖਦੇ ਹਾਂ ਅਗਲੇ ਕਾਲਰ ਸਾਰੇ ਨਾਲ ਕੌਣ ਅਤੇ ਕਿੱਥੋਂ ਹੀ ਅਤੇ ਬਾਅਦ ਤੁਹਾਡੇ ਨਾਲ ਵਾਪਸ ਆਉਂਦੇ ਹਾਂ ਮੇਰਾ ਖਿਆਲ ਹੈ ਕਾਲ ਡਰਾਪ ਥੀ ਗਈ ਹੈ ਨੰਬਰ ਤੋਂ ਸਾਡਾ ਕੋਲ ਹੈ ਸਾਰਾ ਪਿਆ ਅਤੇ ਇਹ 5-6 ਵਜੇ ਤੱਕ ਦਾ ਜਿਹੜਾ ਸਿਲਸਿਲਾ ਹੈ ਬਸ ਕੁਝ ਟਾਈਮ ਰਹਿੰਦਾ ਪਿਆ ਹੈ ਕੋਈ ਮੁਹੱਬਤ ਦੀ ਗੱਲ ਥੀ ਵਣੇ ਕੋਈ ਪਿਆਰ ਦੀ ਗੱਲ ਥੀ ਵਣੇ ਇਨਸਾਨ ਬੜਾ ਜਲਦੀ ਦੇ ਨਾਲ ਤਗੈਰ ਪਜ਼ੀਰ ਥੀਂਦਾ ਵੈਂਦਾ ਬੜਾ ਜਲਦੀ ਦੇ ਨਾਲ ਬੇਜ਼ਾਰ ਥੀ ਵੈਂਦਾ ਇੱਕ ਜਾ ਦੇ ਉੱਤੇ ਉਹ ਕੋਈ 5 ਮਿੰਟ ਕਾ 10 ਮਿੰਟ ਵੀ ਬਾਹਵਣ ਦੇ ਉੱਤੇ ਮਜ਼ਾ ਨਹੀਂ ਆਉਂਦਾ ਇਨਸਾਨ ਜਿਹਦੇ ਨਾਲ ਤਰੱਕੀ ਕਰਦਾ ਵੈਂਦਾ ਉਹ ਆਪਣੇ ਆਪ ਕਾ ਉਤਨਾ ਪਰਤੇ ਥੀਂਦਾ ਵੈਂਦਾ ਅਸਲਾਮ ਵਾਲੇਕੁਮ ਜੀ
1: ਹੈਲੋ ਅਸਲਾਮ ਵਾਲੇਕੁਮ
0: ਵਾਲੇਕੁਮ ਅਸਲਾਮ
1: ਅਤੌਲਾ ਬਿਰਾ ਕਿਵੇਂ ਹਾਲੇ
0: ਅਲਹਮਦੁਲਿਲਾ ਜੀ ਤੁਸੀਂ ਅੱਛੇ ਵੇ ਬਿਰਾ
1: ਤਬੀਅਤ ਸੀ ਚੰਗੀ ਹੈ
0: ਅਲਹਮਦੁਲਿਲਾ ਆਪਣਾ ਮਿੱਠਾ ਨਾਂ ਦੱਸੇ ਸਹੀ ਇਲਾਕੇ ਦਾ ਨਾਂ ਦੱਸੇ ਸਹੀ
1: ਤਾਜਾ ਲੈਣਾ ਪਿਆ ਸੀ ਵੱਲੈਨ ਕਣਾ
0: ਜੀ ਜੀ ਜੀ ਜੀ ਜੀ ਜੀ ਸਿਵਲ ਲਾਈਨ ਜ਼ਿਲ੍ਹਾ ਟਾਂਗ
1: ਕ੍ਰਿਸ਼ਨ ਕਮਿਊਨਿਟੀ ਕਣਾ
0: ਓਹੋ
1: ਮਾਸ਼ਾ ਇੱਕ ਪੈਗਾਮ ਹੈ ਸਾਰੇ ਆਵਾਮ ਦੋ ਸਾਰੇ ਦੋਸਤਾਂ ਦੋ
0: ਬਿਸਮਿਲ੍ਲਾ ਸਹੀ
1: ਉਹ ਪੈਗਾਮ ਇਹ ਕਿ ਦੇਖੋ ਬਾਰਿਸ਼ ਵੀ ਥੀ ਹੋਣ ਵਾਲੀ ਹੈ ਤੇ ਸਾਰੇ ਇਲਾਕੇ ਚ ਬੂਟਾਂ ਦੀ ਵੀ ਕਮੀ ਹੈ ਪੌਦਾਂ ਦੀ
0: ਬਿਲਕੁਲ ਦੁਆਰਾ ਸਾ ਪ੍ਰੋਗਰਾਮ ਦੇ ਦੇ ਵੀ ਪਿਆ ਸੇ ਮਿਸ਼ਨ ਹਸਪੀਟਲ ਵਿੱਚ
1: ਬਿਲਕੁਲ ਜੀ ਬਿਲਕੁਲ ਜੀ ਤੇ ਬਸ ਅਸਾਂ ਇਹ ਹੁਣ ਮੋਟਿਵ ਚਾਹਤਾ ਹੈ ਕਿ ਇਲਾਕੇ ਚ ਇਲਾਕੇ ਕੋ ਸਰ ਸਬਜ਼ ਬਣਾਉਣਾ ਹੈ ਤੇ ਬੂਟੇ ਲਾਉਣੇ
0: ਵਾਹ ਵਾਹ ਬੜਾ ਖੂਬਸੂਰਤ ਪੈਗਾਮ ਹੈ ਸਹੀ ਤੋ ਪਲੇਟਫਾਰਮ ਹਾਜ਼ਰ ਹੈ ਅਗਰ ਕੋਈ ਗੱਲ ਕਰਨਾ ਚਾਹੋ
1: ਨਹੀਂ ਜੀ ਬੜੀ ਮਿਹਰਬਾਨੀ ਬੜੀ ਸ਼ੁਕਰੀਆ ਤੇ ਸਾਰਾ ਕੋ ਸਲਾਮ
0: ਬਹੁ ਮੁਹੱਬਤਾਂ ਜੀ ਬਹੁ ਮੁਹੱਬਤਾਂ ਸਾਰੇ ਨਾਲ ਇੱਕ ਦੋਸਤ ਹਨ ਗੋ ਕਿ ਕ੍ਰਿਸਚਨ ਕਮਿਊਨਿਟੀ ਦੇ ਹਨ ਲੇਕਿਨ ਅਲਹਮਦੁਲਿਲਾ ਟਾਂਗ ਇੱਕ ਐਸਾ ਬਿਹਤਰੀਨ ਇਲਾਕਾ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਵੇ ਕਿ ਅਲਹਮਦੁਲਿਲਾ ਮੁਸਲਮਾਨ ਵੀ ਔਰ ਸਾਰੇ ਈਸਾਈ ਬਰਾਦਰੀ ਵੀ ਜਿਹੜੀ 150 ਸਾਲ ਕਾ ਜ਼ਿਆਦਾ ਵਕਤ ਕਾ ਗਿਣ ਕੇ ਅੱਜ ਤਾਈਂ ਇੱਕ ਖਿਦਮਤ ਕਰੇਂਦੀ ਪਈ ਇਨਸਾਨੀਅਤ ਦੀ ਔਰ ਅੱਜ ਵੀ ਕ੍ਰਿਸਚਨ ਹੋਸਪਿਟਲ ਜਾਂ ਕੋਈ ਮਿਸ਼ਨ ਹੋਸਪਿਟਲ ਟਾਂਖਾ ਕਹਿੰਦਾ ਤਕਰੀਬਨ 160 ਸਾਲ ਥੀ ਗਈ ਹੈ ਇਹ ਹਸਪਤਾਲ ਕੋ ਔਰ ਇਹਦੇ ਵਿੱਚ ਅੱਜ ਵੀ ਖਿਦਮਤ ਦਾ ਸਿਲਸਿਲਾ ਜਾਰੀ ਹੋ ਸਾਰੀ ਹੈ ਪੂਰੇ ਪਾਕਿਸਤਾਨ ਦੇ ਵਿੱਚ ਬਿਹਤਰੀਨ ਇਲਾਜ ਇੱਥੇ ਅਵੇਲੇਬਲ ਹੈ ਔਰ ਡਾਕਟਰ ਉਲਾ ਜੈ ਆਉਣਾ ਇੱਥੇ ਜਿਹੜੇ ਖਿਦਮਤ ਕਰ ਗਏ ਔਰ ਡਾਕਟਰ ਉਲਾ ਸ਼ਮਿਟਸ ਜੈ ਕੋ ਆਖਾ ਮੈਂ ਯਾਦ ਹੁੰਦਾ ਇੱਕ ਹਸਪੀਟਲ ਦੇ ਵਿੱਚ ਸਕੂਲ ਵੀ ਹੈ ਜਿਹੜਾ ਕਾਇਮ ਹੈ ਔਰ ਬਿਲਾ ਤਫਰੀਕ ਰੰਗ ਨਸਲ ਕੌਮ ਮਜ਼ਹਬ ਫਿੱਕਾ ਅੱਜ ਵੀ ਉਹ ਖਿਦਮਤ ਦਾ ਸਿਲਸਿਲਾ ਔਰ ਇਹਨਾਂ ਦਾ ਇੱਕ ਪੈਗਾਮ ਆਈ ਕਿ ਅਗਰ ਆਪਣੇ ਵਤਨ ਕੋ ਬਚਾਉਣਾ ਹੈ ਆਪਣੇ ਇਲਾਕੇ ਕੋ ਗਰਮੀ ਕਾ ਬਚਾਉਣਾ ਹੈ ਸੈਲਾਬਾਂ ਕਾ ਬਚਾਉਣਾ ਹੈ ਤਾਂ ਵੱਤ ਤੁਸਾਂ ਕੋ ਦਰਖਤ ਲਾਉਣੇ ਪੋ ਸਨ ਔਰ ਦਰਖਤ ਜ਼ਮੀਨ ਦਾ ਜ਼ੇਵਰ ਹੈ ਅਗਰ ਅੱਜ ਤੁਸੀਂ ਇੱਕ ਦਰਖਤ ਲੈ ਸੋ ਤਾਂ ਜੰਨਤ ਦੇ ਵਿੱਚ ਮਕਾਮ ਪਾਸੋ ਔਰ ਪਾਕ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਹੈ ਕਿ ਜੇ ਇੱਕ ਦਰਖਤ ਲਾਇਆ ਤਾਂ ਉਹ ਜੰਨਤ ਵਿੱਚ ਘਰ ਬਣਾਇਆ ਲੇਕਿਨ ਸਾਡਾ ਆਲਮੀਆ ਇਹ ਹੈ ਕਿ ਦਰਖਤ ਲਹਿੰਦੇ ਤਾਂ ਨੇ ਕੱਪੇ ਦੇ ਜ਼ਰੂਰ ਹੈ ਅਸਲਾਮ ਵਾਲੇਕੁਮ
2: وعلیکم السلام ورحمۃ اللہ وبرکاتہ خیر و احترامات میں کہ کیا حال ہے ٹھیک ٹھاک ہو خوشی برابر ہے
0: الحمدللہ جی الحمدللہ تو سا کیویں ہے سائیں
2: اللہ کا مہربانی اللہ کا شکر ہے تسے ٹھیک ٹھاک برابر ہے
0: الحمدللہ الحمدللہ ڈیر خواندا ور پشتو دے دے نیم سرائی کی دے او نیم پشتو دے
2: حاجی
0: صاحب بولا عمر اڑا حاجی صاحب چا حال احوال دی
2: ٹماٹر
0: نہیں بیا دے 300 کلو بھی بالکل بالکل بالکل بالکل نہ علاقے ٹماٹر او نن سب آخو تاسو دا علاقے بھنڈائی کو ڈیرا مشہور آدھے بس دادے اللہ پاک دے روک جوڑا اسی اثر دے امن و امان سرا وہ ساتھی الحمد للہ الحمد للہ کچھ دعا سلام کا پیغام بھی پیپلا پیپلا مہربانی جی مہربانی مہربانی سر نال حاجی صاحبان اور گال مہاڑ کریں دے بیان عمر اڈے تو

ਤੌਲਾ ਸੁਹੇਲ ਵੀ ਦੀ ਆਵਾਜ਼ ਇਸ ਤੋਂ ਸਾਂ ਪੁਰਾਣੇ ਡੋੜੇ ਸੁਣਦੇ ਪਏ ਵੇ ਅਤੇ ਇੱਕ ਡੋੜਾ ਸੁਣ ਗਿਨੋ ਵੱਤ ਅਗਲੇ ਪ੍ਰੋਗਰਾਮ ਦੇ ਵੱਧਦੇ ਹਾਂ।

0: ਹੈਗਾ ਸਹੀ ਸਾਰੇ ਨਾਲ ਕੌਣ ਇਨ ਰੇਡੀਓ ਤੇ ਗੱਲ ਕਰਦੇ ਆ। ਅਸਲਾਮ ਵਾਲੇਕੁਮ।
1: ਵਾਲੇਕੁਮ ਅਸਲਾਮ, ਹਾਲ ਦੇ ਬਲੋਚ ਸਾਹਿਬ।
0: ਖੁਸ਼ ਆਮਦੀਦ ਪ੍ਰੋਗਰਾਮ ਹੀ ਸਹੀ, ਕੌਣ ਗੱਲ ਕਰਦੇ ਪਏ ਵੇ?
1: ਮੈਂ ਰਿਹਾਨ ਆ ਤੇ ਮੈਂ ਇਥੋਂ ਮਿੱਠੂ ਤੋਂ ਗੱਲ ਕਰੇਨਾ ਪਿਆ।
0: ਰਿਹਾਨ ਮਿੱਠੂ ਤੋਂ ਗੱਲ ਕਰਦੇ ਪਏ ਵੇ?
1: ਯਾ
0: ਅੱਛਾ ਅੱਛਾ, ਕਿਵੇਂ ਮਿੱਠੂ? ਚੰਗਾ ਹੈ,
1: ਖੈਰ ਹੈ, ਸ਼ੁਕਰ ਹੈ ਅਮਾਨ ਦੇ।
0: ਪ੍ਰੋਗਰਾਮ ਸੁਣਦੇ ਪਏ ਵੇ ਜਿਵੇਂ?
1: ਜੀ ਆ ਜੀ ਆ, ਬਸ ਇਹਨੂੰ ਮਾਮੇ ਦੇ ਵੜੇ ਖਾਂਦੇ ਬੈਠੇ ਆ ਤੇ ਤੇਰਾ ਪ੍ਰੋਗਰਾਮ ਹੀ ਸੁਣ ਦੇ।
0: ਚਲੋ ਮਾਸ਼ਾਅੱਲਾ ਵੀ, ਨਾਲੇ ਕੌਣ ਵੀ
1: ਇਹ ਇੱਕ ਬੱਚੀ ਏ ਤੇ ਪੋਇਮ ਕਈ ਸੁਣਾਉਣਾ ਚਾਹੁੰਦੀ ਹੈ।
0: ਅੱਛਾ ਬੱਚੀ ਏ ਤੇ ਪੋਇਮ ਸੁਣੇ ਨੇ, ਰੇਗਾ ਸੁਣਾਵੇ।
2: ਅੱਛਾ ਬੁਰਾ ਕੁਵਾਖ ਮਤੂ ਵਈ ਬਰਕਾਤੁਨ।
0: ਵਾਲੇਕੁਮ ਅਸਲਾਮ ਪੁੱਤਰ, ਕੀ ਨਾਮ ਹੈ ਤੁਹਾਡਾ?
2: ਆਇਤ ਫਾਤਿਮਾ।
0: ਆਇਤ ਫਾਤਿਮਾ, ਵਾ ਤਾਂ ਮੇਰੀ ਬੱਚੀ ਵਾਲਾ ਨਾਮ ਹੈ ਤੁਹਾਡਾ।
2: ਮੈਂ ਇੱਕ ਪੋਇਮ ਸੁਣਾਉਣਾ ਚਾਹੁੰਦੀ ਆ।
0: ਦੇਖਾ ਪੋਇਮ ਸੁਣਾ ਮਿੱਠਾ ਪੁੱਤਰ।